ਐਕਸਕਿਊਜ਼ ਮੀ, ਇਹ ਜਿਹੜਾ ਗਾਣਾ ਹੈਗਾ ਇਹ ਮੇਰੀ ਆਪਣੀ ਜ਼ਬਾਨ ਚ, ਤੁਹਾਨੂੰ ਸਮਝ ਨਾ ਆਵੇ ਤੇ ਕੋਈ ਗੱਲ ਨਹੀਂ, ਨੋ ਪ੍ਰੋਬਲਮ।